ਜਿਹੜਾ ਆਪਾਂ ਬੀਜ ਰਿਮੂਵ ਵੀ ਕਰਨਾ ਤਾਂ ਉਹ ਵਾਸਤੇ ਵੀ ਆਪਾਂ ਨੂੰ ਬੀਜ ਉਪਚਾਰ ਕਰਨਾ ਚਾਹੀਦਾ ਔਰ ਉਸ ਆਪਣਾ ਲਾਭ ਵੀ ਹੈ ਨੁਕਸਾਨ ਵੀ ਹੈ। ਸਭ ਤੋਂ ਪਹਿਲੀ ਬਾਤ ਇਹ ਹੈ ਕਿ ਵੀ ਜਦ ਵੀ ਆਪਾਂ ਬੀਜਾਂ ਉਪਚਾਰ ਕਰਾਏ ਤਾਂ ਉਸ ਕੀ ਹੋ ਜਾਏ ਕਿ ਜਦੋਂ ਬੀਜਾਂ ਮੋਹ ਫਫੂੰਦ ਨਾਸ਼ਕ ਜਾਂ ਕੀਟਨਾਸ਼ਕ ਜਾਂ ਜਿਹੜੀ ਕਲਚਰ ਸੀ ਜੋ ਉਪਚਾਰਿਤ ਪ੍ਰਕਿਰਿਆ ਹੈ ਉਹ ਉਸਨੂੰ ਬੀਜਾਂ ਤੋਂ ਹਟ ਜਾਵੇਗੀ। ਤਾਂ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਜਦ ਵੀ ਆਪਾਂ ਖੇਤਾਂ ਦੀ ਬੁਆਈ ਕਰਾਂਗੇ ਬੀਜਾਂ ਦੀ ਬੁਆਈ ਕਰਾਉਂਗੇ ਤਾਂ ਆਪਾਂ ਨੂੰ ਨਿਸ਼ਚਿਤ ਰੂਪ ਤੋਂ ਇਹ ਚੀਜ਼ ਵੱਲ ਵਿਸ਼ੇਸ਼ ਤੌਰ ਤੋਂ ਧਿਆਨ ਰੱਖਣਾ ਚਾਹੀਦਾ। ਚਲੋ ਫਫੂੰਦ ਨਾਸ਼ਕ ਉਪਚਾਰ ਬੀਜਾਂ ਨੂੰ ਫਫੂੰਦ ਹੈ ਜੋ ਜੜ੍ਹ ਨੂੰ ਸੜਨ ਬਚਾਉਣ ਵਾਸਤੇ ਕੀਤੀ ਹੋਈ ਔਰ ਇਹਦੇ ਵਾਸਤੇ ਆਪਾਂ ਨੂੰ ਜਦੋਂ ਵੀ ਉਪਚਾਰ ਕਰਨੀ ਬਹੁਤ ਜ਼ਰੂਰੀ ਹੈ ਔਰ ਸ਼ੁਰੂਆਤੀ ਅਵਸਥਾ ਮੈਂ ਦਿਮਾਗ ਔਰ ਰਸ ਚੂਸਣ ਵਾਲੇ ਕੀੜਾ ਉਸ ਤੋਂ ਵੀ ਆਪਾਂ ਉਸਨੂੰ ਬੀਜ ਉਪਚਾਰ ਟਾਈਮ ਕੀਤਾ ਜਾ ਸਕੇ। ਔਰ ਉਸ ਸਾਥ ਸਾਥ ਆਪਾਂ ਛੋਟੇ ਮੋਟੇ ਜੋ ਬਾਤਰਾ ਹੈ ਜਿਵੇਂ ਆਪਣਾ ਬੁਆਈ ਕਰਨੀ ਹੈ ਬੀਜਵਾਰੀ ਤਾਂ ਆਪਾਂ ਨੂੰ ਕਤਾਰਬੱਧ ਕਰਨੀ ਹੈ। ਮੈਂ ਪਹਿਲਾਂ ਵੀ ਆਪਾਂ ਬਾਤ ਕਰੀ ਸੀ ਕਿ ਬਈ ਆਪਾਂ ਨੂੰ ਕਤਾਰਬੱਧ ਕਰਨ ਨੂੰ ਫਾਇਦਾ ਹੋ ਜਾਵੇ ਕਿ ਵੀ ਜੋ ਆਪਾਂ ਵੀ ਜਦ ਫਸਲ ਪੈਦਾ ਹੋ ਸੇ ਤਾਂ ਉਹ ਕਿਆਰੀ ਵਾਈਜ਼ ਮਤਲਬ ਵਧੀਆ ਤਰੀਕੇ ਸੂੰ ਉਸੇ ਯੂ ਮੋਹ ਕੀ ਉਸੇ ਕਿ ਵੀ ਜੋ ਵੀ ਆਪਾਂ ਅਨਸਾਹ ਪੌਦਾ ਜੇ ਕਹਿੰਦਾ ਆਪਾਂ ਕੋਈ ਖਰਪਤਵਾਰ ਉਹ ਵੀ ਆਪਾਂ ਰੂਮ ਮੈਂ ਪੈਦਾ ਕਮ ਹੋ ਸੇ ਔਰ ਦੂਸਰਾ ਇਹ ਜੇ ਕਿ ਵੀ ਜਦ ਵੀ ਆਪਾਂ ਖੇਤਾਂ ਦਾ ਮੋਹ ਖਰਪਤਵਾਰ ਪੈਦਾ ਹੋਵੇ ਤਾਂ ਆਪਾਂ ਨੂੰ ਸਮੇਂ ਸਮੇਂ ਮੱਥੇ ਉਹ ਆਪਾਂ ਨੂੰ ਹਟਾ ਦੇਣੀ ਚਾਹੀਦੀ ਹੈ ਉਹਨੂੰ ਕਾਢ ਦੇਣੀ ਚਾਹੀਦੀ ਹੈ ਔਰ ਖੇਤ ਚੋਂ ਦੂਰ ਖੇਤ ਵੀ ਜਾ ਕੇ ਆਪਾਂ ਨੂੰ ਜਲਾ ਦੇਣੀ ਚਾਹੀਦੀ ਹੈ ਔਰ ਦੂਸਰੋ ਇਹ ਵੀ ਖੇਤੀ ਦੇ ਮੋਹ ਆਪਾਂ ਨੂੰ ਜਿੱਤੋਂ ਹੋ ਸਕੇ ਜਿੱਤੋਂ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ ਨੂੰ ਜੈਵਿਕ ਪ੍ਰਯੋਗ ਕਰਨਾ ਹੈ। ਜੈਵਿਕ ਪ੍ਰਯੋਗ ਇਹ ਜੇ ਕਿ ਖੇਤ ਦੀ ਖਾਦ ਖੇਤ ਨੂੰ ਤਿਆਰ ਹੋ ਜਾਵੇ ਔਰ ਉਸ ਆਪਾਂ ਨੂੰ ਲਾਗਤ ਵੀ ਕਮ ਆ ਸੇ। ਆਪਾਂ ਹੁਣ ਦੇਖ ਰਹੇ ਹਾਂ ਕਿ ਵੀ ਅਨੰਦ ਕੋ ਚਲਨ ਚੱਲ ਰਹੇ ਹੋ ਰਸਾਇਣਿਕ ਪਰ ਬਹੁਤ ਜ਼ਿਆਦਾ ਚਲਨ ਚੱਲ ਰਹੇ ਹੋ ਔਰ ਕਿਸਾਨ ਭਾਈ ਹੈ ਜੋ ਕੋ ਖੇਤੋਂ ਰਮੋ ਹੈ ਜ਼ਿਆਦਾ ਪੈਦਾਵਾਰ ਲਾਲਚ ਰਮੋ ਹੈ ਜ਼ਿਆਦਾ ਤੋਂ ਜ਼ਿਆਦਾ ਰਸਾਇਣਿਕ ਪ੍ਰਯੋਗ ਕਰ ਰਿਹਾ ਹੈ ਉਹ ਆਪਣੇ ਖੇਤੀ ਦੇ ਵਾਸਤੇ ਬਹੁਤ ਹੀ ਘਾਤਕ ਹੈ। ਆਉਣ ਵਾਲੇ ਸਮੇਂ ਰਮੋ ਸਥਿਤੀ ਹੋ ਜਾ ਸੀ ਕਿ ਵੀ ਹਾਂ ਤਾਂ ਆਪਾਂ ਨੂੰ ਫਸਲ ਵਧੀਆ ਮਿਲ ਜਾਸੇ ਲੇਕਿਨ ਆਉਣ ਵਾਲੇ ਸਮੇਂ ਰਮੋ ਧੀਰੇ ਧੀਰੇ ਆਪਾਂ ਜੋ ਕੋ ਫਸਲ ਦੀ ਉਤਪਾਦਨ ਸ਼ਮਤਾ ਹੈ ਜ਼ਮੀਨ ਦੀ ਜੋ ਉਤਪਾਦਨ ਸ਼ਮਤਾ ਹੈ ਉਹ ਧੀਰੇ ਧੀਰੇ ਕਮ ਹੋ ਜਾਸੇ ਔਰ ਜੋ ਕੋ ਆਪਾਂ ਮਿਹਨਤ ਕਰਸੋ ਪੂਰਾ ਆਪਾਂ ਨੂੰ ਪਰਿਣਾਮ ਵੀ ਕਮ ਮਿਲ ਸੇ ਔਰ ਅਗਰ ਆਪਾਂ ਉਹ ਜਗ੍ਹਾ ਅਗਰ ਆਪਾਂ ਜੈਵਿਕ ਰੂਪ ਪ੍ਰਯੋਗ ਕੀਤਾ ਮੈਂ ਕਰਸੋ ਤਾਂ ਨਿਸ਼ਚਿਤ ਰੂਪ ਤੋਂ ਆਪਾਂ ਦੀ ਜੋ ਫਸਲ ਹੈ ਉਹ ਕਮ ਲਾਗਤ ਵੀ ਪੈਦਾ ਹੋ ਜਾਸੇ ਔਰ ਉਹਦੇ ਸਾਥ ਸਾਥ ਅਗਰ ਆਪਾਂ ਮਾਰਕੀਟ ਮੈਂ ਅਗਰ ਆਪਾਂ ਜੈਵਿਕ ਔਰ ਰਸਾਇਣਿਕ ਬਿਓਰੀ ਅਗਰ ਫਸਲਾਂ ਵੇਚਣ ਤਾਂ ਨਿਸ਼ਚਿਤ ਰੂਪ ਤੋਂ ਜੈਵਿਕ ਸੋ ਜੋ ਆਪਾਂ ਉਤਪਾਦਿਤ ਫਸਲ ਹੈ ਉਹ ਬਹੁਤ ਜਲਦੀ ਵਿਕਸੇ ਔਰ ਆਪਾਂ ਨੂੰ ਉਹਨੇ ਦਾਮ ਵੀ ਆਪਾਂ ਨੂੰ ਜ਼ਿਆਦਾ ਮਿਲ ਸੇ ਔਰ ਤੀਸਰੀ ਬਾਤ ਕਿ ਵੀ ਆਪਾਂ ਜੈਵਿਕ ਜਦੋਂ ਆਪਾਂ ਖੇਤਾਂ ਮੈਂ ਪ੍ਰਯੋਗ ਕਰਾਂ ਤਾਂ ਆਪਾਂ ਜ਼ਮੀਨ ਮੈਂ ਸੁਧਾਰ ਹੋ ਜਾਵੇ ਆਪਾਂ ਜ਼ਮੀਨ ਵਿੱਚ ਜਿੱਥੇ ਵੀ ਪੋਸ਼ਕ ਤੱਤ ਵਾਲੀ ਕਮੀ ਹੈ ਉਹ ਪੋਸ਼ਕ ਤੱਤ ਵਾਲੀ ਕਮੀ ਆਪਾਂ ਪੂਰੀ ਹੋ ਜਾਵੇ ਔਰ ਜ਼ਮੀਨ ਦੀ ਜੋ ਪੈਦਾਵਾਰ ਸ਼ਮਤਾ ਹੈ ਉਹ ਵੀ ਆਪਾਂ ਵੱਧ ਜਾਵੇ ਔਰ ਉਹਦੇ ਸਾਥ ਸਾਥ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਵੀ ਸਰਕਾਰ ਦੁਆਰਾ ਕਈ ਪ੍ਰਕਾਰੀ ਯੋਜਨਾ ਚੱਲ ਰਹੀ ਹੈ ਤਾਂ ਆਪਾਂ ਨੂੰ ਇਹ ਯੋਜਨਾ ਨੂੰ ਵੀ ਪੂਰਾ ਲਾਭ ਲਿਆਉਣਾ ਹੈ। ਯੋਜਨਾ ਲਾਭ ਦੀ ਬਾਤ ਕਰੋ ਦੇਖੋ ਕਿ ਵੀ ਕਿਸਾਨ ਭਾਈਓ ਕਨੇ ਸਮੇਂ ਤਾਂ ਬਹੁਤ ਜ਼ਿਆਦਾ ਰਹੇ ਲੇਕਿਨ ਪਾਣੀ ਦੀ ਵੀ ਸਮੱਸਿਆ ਰਹੀ ਔਰ ਸਮੇਂ ਦੀ ਵੀ ਸਮੱਸਿਆ ਰਹੀ ਤਾਂ ਅਗਰ ਉਹ ਆਪਾਂ ਖੇਤਾਂ ਰਮੋ ਬੂੰਦ ਬੂੰਦ ਸਿੰਚਾਈ ਜਾਂ ਫੁਹਾਰਾ ਪੱਧਤੀ ਲਗਾਵੇ ਤਾਂ ਉਸ ਕਿਸਾਨ ਭਾਈ ਦਾ ਫਾਇਦਾ ਹੋ ਜਾਵੇ ਕਿ ਵੀ ਉਹ ਕਮ ਸਮੇਂ ਰਮੋ ਹੈ ਆਪਣੇ ਪਾਣੀ ਦੀ ਵੀ ਬਚਤ ਕਰ ਸਕੇ ਪੈਸੇ ਦੀ ਬਚਤ ਕਰ ਸਕੇ ਔਰ ਸਮੇਂ ਦੀ ਬਚਤ ਕਰ ਸਕੇ ਤਾਂ ਉਸ ਵੇਲੇ ਫਾਇਦਾ ਹੋ ਜਾਵੇ ਕਿ ਵੀ ਜਦ ਕਿਸਾਨ ਭਾਈ ਕਨੇ ਸਮੇਂ ਪਾਣੀ ਔਰ ਆਪਣੇ ਸਮੇਂ ਬਚ ਜਾਵੇ ਤਾਂ ਉਹ ਆਪਣੋ ਜੋ ਸਮੇਂ ਬਚੋੜ ਹੈ ਉਹ ਅਗਰ ਆਪਣੇ ਫਲਦਾਰ ਮੈਂ ਸਬਜ਼ੀ ਲਗਾਉਣ ਮੈਂ ਬਾਗਵਾਨੀ ਮੈਂ ਜਾਂ ਦੂਸਰੇ ਵਾਲੇ ਕਾਰਜ ਮੈਂ ਲਗਾਵੇ ਜੇਕਰ ਸੁੱਕੀ ਜੋ ਉਹਨਾਂ ਆਮਦਨੀ ਵਾਲੀ ਵੱਧ ਸਕੇ ਤਾਂ ਆਪਾਂ ਤਾਂ ਕਿਸਾਨ ਭਾਈ ਨੇ ਇਹ ਕਿਸਾਨ ਕਿ ਵੀ ਜੋ ਵੀ ਹੋ ਸਕੇ ਆਪਣੋ ਸਮੇਂ ਬਚਾਉਣ ਦੀ ਕੋਸ਼ਿਸ਼ ਕਰੇ ਔਰ ਜਿਹੜੀ ਯੋਜਨਾ ਨੂੰ ਲਾਭ ਲਵੇ ਜੇਕਰ ਇਸਨੂੰ ਕਿਸਾਨ ਭਾਈ ਦੀ ਮਿਹਨਤ ਕਮ ਹੋਵੇ ਪਾਣੀ ਦੀ ਬਚਤ ਹੋਵੇ ਔਰ ਸਮੇਂ ਬਚਤ ਹੋਵੇ ਇਹ ਤਿੰਨ ਚੀਜ਼ ਅਗਰ ਕਿਸਾਨ ਭਾਈ ਬਚ ਜਾਵੇ ਤਾਂ ਉਹ ਅਗਰ ਆਪਣੋ ਸਮੇਂ ਦੂਸਰੇ ਕੰਮਾਂ ਨੂੰ ਲਗਾਏ ਗਏ ਆਪ ਹੀ ਆਏ ਬਣਾ ਸਕੀ ਆਪਾਂ ਅੱਗੇ ਵੀ ਬਾਤ ਜਾਰੀ ਰੱਖ ਸਕੋ ਰੰਗਾ ਪਰਸਨ ਜੋ ਇੱਕ ਰਾਜਸਥਾਨੀ